ਇਹਦਾ ਨਾਲਾ ਥੰਗ ਦੇਵਦਾਸ ਮਾਇਆ ਮੁਕਤੀ ਚੰਬੇ ਦੀ ਕਹੀ ਬੜੀ ਦੀਦੀ ਅਭਿਨੇਤਰੀ ਉਦੇਰ ਪੌਥੇ ਔਰ ਹਮਰਾਹੀ ਹਮਰਾਹੀ ਉਦੇ ਪੌਥੇਰ ਕਾ ਹੀ ਹਿੰਦੀ ਸੰਸਕਰਣ ਸੀ। ਬਿਮਲਦਾ ਕੀ ਅਧੂਰੀ ਫਿਲਮ ਸਹਾਰਾ ਕੋ ਉਨਕੀ ਮ੍ਰਿਤਯੂ ਕੇ ਬਾਅਦ ਉਨਕੀ ਪਤਨੀ ਨੇ ਕੈਤਾਲੀ ਨਾਮ ਸੇ ਪੂਰਾ ਕੀਆ। ਬਿਮਲਦਾ ਏਕ ਔਰ ਫਿਲਮ ਬਨਾਨਾ ਚਾਹਤੇ ਥੇ ਅੰਮ੍ਰਿਤ ਕੁੰਭੇਰ ਸੌਂਧਾ ਨੇ, ਲੇਕਿਨ ਯਹ ਫਿਲਮ ਏਕ ਸਪਨਾ ਬਨਕਰ ਹੀ ਰਹਿ ਗਈ। 8 ਜਨਵਰੀ ਸਨ 1966 ਕੋ ਬਿਮਲਦਾ ਕੀ ਜ਼ਿੰਦਗੀ ਕੀ ਰੀਲ ਚਲਤੇ ਚਲਤੇ ਥਮ ਗਈ। ਜ਼ਿੰਦਗੀ ਮੌਤ ਕੀ ਬੰਦਿਨੀ ਬਨ ਗਈ। ਬਿਮਲਦਾ ਨਹੀਂ ਰਹੇ, ਲੇਕਿਨ ਆਪਣੀ ਮਹਾਨ ਕ੍ਰਿਤੀਓ ਕੇ ਰੂਪ ਨੇ ਵੋ ਜੋ ਕੁਛ ਛੋੜ ਕਰ ਗਏ ਉਸਕੇ ਲਿਏ ਸਿਨੇਮਾ ਉਨਕਾ ਸਦਾਏ ਰਣੀ ਰਹੇ।